0: ਕਹਿ ਬਈ ਬਿਰਲੋ ਕੰਮ ਹੈ
1: ਸਨ
0: ਹਾਮੀ ਆਪ ਦੀ ਮੌਤ ਦੇਸ਼ ਰਿਵਾਜ ਤੇ ਕਹਿ ਦੀ ਗੋਲੀ
1: ਬਿਲਕੁਲ
0: ਬਿਲਕੁਲ ਇਹ ਛਾਤੀ ਦਾ ਮਿਨਕਾਰੀ ਬਾਤਾਂ ਹੈ ਤਾਂ ਕੋਈ ਨੀ ਭੁੱਲ ਸਕਿਆ ਕੋਟੀ ਕੋਟੀ ਨਮਨ ਹੈ ਹਰ ਮੰਦੜੇ ਦਾ ਫੂਲ ਛਡਵਨ ਪਰਬਾ ਤੇ ਪੌਰ ਦੋ ਦੇਵਾ ਬੜੇ
1: ਬੜੇ ਮੈਂ ਆਪਣੇ ਬਤੂ ਆਜ ਜੋ ਕੋ ਪੁਣਿਆ ਤਿਥੀ ਹੈ ਰਮਾ ਬਾਈ ਅੰਬੇਡਕਰ ਜੀ ਦੀ ਇਹ ਜੋ ਆਪਣੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਹੋਇਆ ਨੀ ਪਾਣੀ ਜੋੜਾਇਆ ਥਾ
0: ਦੇਸ਼ ਨੂੰ ਕਾਨੂੰਨ ਥਰਪੀਓ ਸੰਵਿਧਾਨ ਲਿਖਿਓ ਜਿਕਾਲਾ ਬਾਬਾ ਸਾਹਿਬ ਅੰਬੇਡਕਰ ਤੋਂ ਭਾਈ ਅੜਾ ਬਿਰਲਾ ਮਿਨਖਾ ਕੂਦ ਘਣਾ ਦੇਣ ਗਿਆ
1: ਨੌਲੋਬਾ ਕਹਿਵੇ ਹੈ ਕਿ ਬਈ ਜੋ ਵੀ ਇੱਕ ਸਫਲ ਆਦਮੀ ਹੋਇਆ ਹੈ ਉਹਨੇ ਪਿੱਛੇ ਹੁਣ ਕਿੰਨੀ ਕਿੰਨੀ ਇੱਕ ਲੁਹੀ ਰੋਹਾਤ ਹੋਇਆ ਹੈ
0: ਵੈਸਾ
1: ਮਨੇ ਜਟ ਤੱਕ ਲੱਗ ਗਿਆ ਕਿ ਬਈ ਅੰਬੇਡਕਰ ਦੀ ਜੋ ਸਫਲਤਾ ਹੈ ਵਣ ਮੈਂ ਜੋ ਹੈ ਯਾਨੋ ਰਮਾ ਬਾਈ ਅੰਬੇਡਕਰ ਰੋ ਬਹੁਤ ਮੋਟੋ ਹਾਥ ਹੋ
0: ਅਰੇ ਭਾਈ ਦੇਖੋ ਕਿ ਕਾਮਯਾਬ ਮਿਨਖ ਲਾਰੇ ਲੁਹੀ ਜਾਤ ਹੈ ਕਿ ਦੁੱਖ ਤਕਲੀਫ ਉਠਾਵੇ ਜਦ ਵੇ
1: ਉਠਾਵੇ ਸਾਹਿਬ
0: ਬਾਬਾ ਸਾਹਿਬ ਅੰਬੇਡਕਰ ਕੋਈ ਕਹਿ ਨਹੀਂ ਮਾਤਬਰ ਜ਼ਰਰਤ ਹਾ ਕੋ ਨਹੀਂ ਕਿਛ ਕਰ ਰਹਾ
1: ਹਾਂ ਸਾਨੋ
0: ਔਰ ਕਹਿ ਨਹੀਂ ਕਿ ਜੈ ਰਾਗ ਮੈਂ ਗੁੰਡੀਆਂ ਪੀਆ ਨ ਅਮਰ ਥੰਗਨ ਪਾਨ ਗਿਆ ਰਮਾ ਬਾਈ ਮਾਰਾ ਜੋੜੇ ਥਾ
1: ਹਾਂ ਸਾਨੋ
0: ਔਰ ਭਾਈ ਦੇਖੋ ਕਿ ਹਰ ਕਹੀ ਹੈ ਕਿ ਟਾਬਰੀਆ ਹੈ ਰਮੇਸ਼ ਗੰਗਾਧਰ ਯਸ਼ਵੰਤ ਰਾਜ ਰਤਨ ਹੈ ਜੀ ਕੋ ਕਹਿ ਕੇ ਬਈ ਇੱਕ ਬਾਈ ਹੀ ਬਾਬਾ ਸਾਹਿਬ ਰੇ ਠੀਕ ਹੈ ਨੀ ਇਹ ਪਾਂਚ ਹੈ ਜੀ ਕੋ ਟਾਬਰੀਆ ਹਾਂ
1: ਹਾਂ ਇੱਕ
0: ਮੈਂ ਬਾਬਾ ਸਾਹਿਬ ਤੋਂ ਉੱਠੇ ਪੜ੍ਹਨੇ ਜਾਉਤਾ ਇਹ ਲਾਰੇ ਰਮਾ ਬਾਈ ਹੈ ਜੀ ਕੋ ਹੈ ਕਿ ਬੰਬਈ ਦੀ ਕਹਿ ਨੀ ਕਿ ਹੜਕਾ ਮਾਤੇ ਫਿਰ ਫਿਰ ਅਨ ਫੋਟਾ ਸੁਖ ਬਰਾਂ ਥੇਬੜੀਆਂ ਬਣਾ ਅਨ ਬੇ ਹੈ ਜੀ ਕੋ ਬੇਜ ਬੇਜ ਦੋ ਰੁਪਿਆ ਬਸਤਾ ਜਿਉ ਬਾਬਾ ਸਾਹਿਬ ਰੇ ਮਿਲਤਾ
1: ਔਰਤ ਦੀ ਮੋਟੀ ਬਾਤ ਹੈ
0: ਮੋਟੀ ਬਾਤ ਹੀ ਦੇਖੋ ਬੇ ਤੋ ਤੱਕ ਵੀ ਲੁਟਈ ਆਜ ਲੁਗਈ ਜਾਤ ਜੇ ਕੋਈ ਹਾੜੀ ਪਹਿਰੇ ਨੀ ਤਾਂ ਲਾਰੀ ਤਿਆਗ ਹੈ ਜੋ ਰਮਾ ਬਾਈ ਰੋ ਹੈ ਰਮਾ ਬਾਈ ਦੇ ਪਾੜ ਬੇ ਜੋ ਕਹਿ ਨੀ ਦੇਸ਼ ਮੈਂ ਇਤਾ ਮੋਟਾ ਕਹਿ ਕੇ ਬਈ ਵਿਦਵਾਨ ਮਿਨਖ ਆ ਬਾਬਾ
1: ਸਾਹਿਬ
0: ਕਾਮਯਾਬ ਹੋਇਆ ਔਰ ਬਾਈ ਦੇਖੋ ਮੈਂ ਕਹੋ ਕਹਿਵਾ ਹਾਰੀ ਤੋ ਦੁਖਰੀ
1: ਦੁਖਰੀ ਹੈ
0: ਚਾਰ ਟਾਬਰ ਹਾਂ ਚਾਰੂ ਟਾਬਰ ਨੀ ਬਿਮਾਰ ਪੜਤਾ ਜਦ ਇਲਾਜ ਕਿਉਂਕਿ ਬਾਬਾ ਸਾਹਿਬ ਤੋਂ ਉੱਠੇ ਬਾਰੇ ਬਿਜਨਸ ਪੜਤਾ
1: ਪੜਤਾ ਸਨ
0: ਲਾਰਾ ਬਿਮਾਰ ਪੜਤਾ ਜੀ ਕੋ ਬਾਈ ਦੇਖੋ ਇਲਾਜ ਵਾਲਾ ਪਈ ਹੈ ਕੋ ਨੀ ਆਜ ਅੜੀ ਕੋਈ ਮਾਂ ਵੇ ਤੋ ਮਨ ਬਤਾਓ ਜੀ ਕੋ ਆਪਣੇ ਟਾਬਰ ਰੋ ਇਲਾਜ ਹੈ ਜੀ ਕੋ ਕਿਆ ਦੋ ਰੁਪਿਆ ਬਚਾ ਉਹਨੇ ਵਾਸਤੇ ਹੈ ਜੀ ਕੋ ਨਹੀਂ ਕਰਾ ਸਕੇ ਚਾਰ ਟਾਬਰ ਹੈ ਜੀ ਕਹਿ ਨੀ ਇੱਕ ਤਰ੍ਹਾਂ ਦੇਸ਼ ਦੇ ਵਾਸਤੇ ਨਸ਼ਾਵਰ
1: ਕਰਿਆ ਸਨ
0: ਪੰਨਾ ਦਾਈ ਕਰਿਆ ਇਤਿਹਾਸ ਮੈਂ ਅੜੀ ਮਾਂ ਹੈ ਮਾਵਾਂ ਬੇ ਕਰਿਆ ਜਿਹੜਾ ਬਾਬੂ ਹੈਗੋ ਮੋਟੋ ਸਿਰੇ ਨਾਮ ਹੈ ਚਾਰ ਟਾਬਰਾਂ ਨੇ ਇਹ ਖਾਤਰ ਦੇਖੋ ਕਿ ਬਈ ਫੋਤ ਹੋਗਾ ਨੀ ਛੇਟੀ ਛਾਤੀ ਰਾਗੀ
1: ਦਿਨ ਦਿਨ ਹੈ
0: ਅੱਜ ਦੇ ਦਿਨ ਹੈ ਜੀ ਬੇ 1935 ਈਸਵੀ ਮੈਨੂੰ ਯਾਦ ਹੈ ਬੇ ਫੋਤ ਹੋਗਾ
1: ਹੋਗਾ
0: ਮੈਂ ਤਾਂ ਕਹੂੰ ਪਰਬਤ ਤੇ ਪੌਰ ਧੋਗ ਦੇਵਾ ਕੋਟੀ ਕੋਟੀ ਨਮਨ ਕਰਾ ਮੰਦਰੇ ਦਾ ਫੂਲ ਛਡਾਵਾਂ ਭਾਰਤ ਮਾਂ ਕਹਿ ਨੀ ਭਾਰਤ ਭੂਮ ਨੇ ਸਲਾਮ ਕਰਾ ਗੜੀ ਕਹਿ ਕੇ ਬਈ ਦੇਖੋ ਤਿਆਗ ਮਈ ਹੈ ਜੀ ਕੋ ਲੁਗਈ ਜਾਤ ਅਟੇ ਜਨਮਿਆ
1: ਬਿਲਕੁਲ ਬਿਲਕੁਲ
0: ਯੂ ਕਰਨ ਥੇ ਜੇ ਕੋਈ ਟਾਬਰੀ ਮਾਂ ਨੀ ਵੇ ਤੋ ਟਾਬਰ ਕੌਣ ਵਿਚਾਰ ਕਰਤੋ ਕੀ ਸਮਝ ਮੈਂ ਆਇਓ ਆਪਣੇ
1: ਆਇਓ ਆਇਓ ਸਾਨੂੰ ਲੱਭਾ
0: ਤੋ ਬੇ ਦੇਖੋ ਕਿ ਲੱਖੋ ਕਰੋੜੋ ਟਾਬਰਾਂ ਵਾਸਤੇ ਜਿਕੋ ਆਪਣਾ ਚਾਰ ਟਾਬਰਾਂ ਨੇ ਕਹਿ ਨੀ ਬਈ ਇੱਕ ਤਰ੍ਹਾਂ ਕੋ
1: ਹਾਂ ਹਾਂ ਬਿਲਕੁਲ ਸਾਹਿਬ
0: ਸਹੀ ਹੋਇਆ
1: ਹੋਇਆ ਸਾਨੂੰ
0: ਜਿਉਂ ਗੁਰੂ ਗੋਬਿੰਦ ਸਿੰਘ ਜੀ ਦੇ ਹੋਇਆ ਜਿਉਂ ਜਿਉਂ ਰਮਾ ਤਾਈ ਬਹੁ ਹੈ ਜੋ ਕੋ ਡੋਲੜੀ ਆ ਠੀਕ ਹੈ ਨੀ ਤੋ ਦਿਨ ਦਿਨ ਹੈ ਕਹਿ ਨੀ ਕੋਟੀ ਕੋਟੀ ਨਮਨ ਹੈ ਤੋ ਇੱਕ ਮਾਰੋ ਕੋਈ ਗੀਤ ਵੇ ਤੋ ਮੈਨੇ ਹੁਣਾ ਉਹ ਕਦੀ
1: ਹੁਣਾ ਲੱਭਾ ਹੁਣ ਮਾਰਾ ਖੁਣ ਖੁਣੀ ਆਉਂ